ਅੱਖਾਂ ਨਾ ਜਰਾ ਵੀ ਅੱਖਾਂ ਹੋਰ ਕੀ, ਤੈਨੂੰ ਦੇਖ ਕੇ ਬਦਲ ਗਈ, ਤੋਰ ਜੀ ਨੀ ਚੜੀ ਜਾਂਦੀ, ਲੋਰ ਲੋਰ ਲੋਰ ਲੋਰ ਜੀ ਨੀ ਚੜੀ ਜਾਂਦੀ, ਲੋਰ ਲੋਰ ਲੋਰ ਲੋਰ ਜੀ ਪਹਿਲਾਂ ਲੰਘਦੀ ਤੇ ਹੜੀ।

0: SBS South Asian.
1: ਜੇ ਤੂੰ ਮੇਰਾ ਦਿਲ ਤੋੜਿਆ
2: Hey, yeah, Akash Jantu on the beach.
3: Dil